0: ਪੁਰਮ ਸਿੰਗਲਾ ਕਿਰਾਂਗੇ ਲੰਗੋ ਤਾਂ ਕੀ ਕੁਯੂ ਸੀ
1: ਲੰਗੋ ਤਾਂ ਬਾ ਹਲੇ ਅਖਲੋ ਜੇ ਕਿਸੀ ਨਾ ਖਾ ਮੇ ਨੋ ਮੋਟੀ ਆ ਤੂ ਮਾ ਟੀ
0: ਯਾਂ ਨਿਆਮ ਸੁ ਕੁਯੂ ਸੀ
1: ਅਜਾ ਲਾ ਮਨ ਸੁ ਨਾਂ ਤੋ ਖਵਾ ਥਿਆ ਗਾ
2: ਤਾ ਕੁ ਦੋ ਕੁਯੂ ਜੋ
0: ਅਨੀ ਜ਼ਾ ਛਾ ਤੁੰ ਗਾ ਲਾ ਸੀ ਖਾ ਖਾ ਰਾਂ ਲੋ ਨੇ ਪੁ ਚੀ ਮਾ ਸੇ ਦੋ ਗਾ
3: ਤਾ ਕੁ ਸੁ ਨਾ ਤਾ ਕੁ ਚੁ ਬਸ ਗੋ ਨੀ
0: 您接了把清洁的各地，速速建筑，租车去。你也太随时，你妈大部都给个，工资包括维修费，你不是哪里的？
4: 天津我呢，满头出血是啥？
0: 送医院吗？去，你就得塞多。哪个写不切个来提不送？
4: 让来讲什么？
1: 我就对啊，
4: 我等你一打。